0: ਸਤਿ ਸ਼੍ਰੀ ਅਕਾਲ ਭਾਈ।
1: ਸਤਿ ਸ਼੍ਰੀ ਅਕਾਲ ਸਰ, ਕੈਸੇ ਹੋ?
0: ਠੀਕ ਠਾਕ ਭਾਈ, ਤੁਸੀਂ ਦੱਸੋ ਭਾਈ, ਘਰ ਪਰਿਵਾਰ ਥੋੜੀ ਸਿਹਤ ਠੀਕ ਹੈ ਜੀ?
1: ਹਾਂਜੀ ਸਰ, ਠੀਕ ਹੈ।
0: ਤੇ ਬੇਟਾ ਆਪਣੇ ਮੀਨਾ ਸਾਹਿਬ ਦੀ, ਮੀਨਾ ਸਾਹਿਬ ਠੀਕ ਠਾਕ ਰਹਿੰਦੀ ਹੈ ਜੀ?
1: ਹਾਂ ਸਰ, ਠੀਕ ਹੈ ਨਾ।
0: ਆਪਣੇ ਸਰ ਜੀ ਨਹੀਂ ਆਏ ਜੀ, ਹੁਣ ਕਿੰਨੇ ਚਿਰ ਪ੍ਰੋਗਰਾਮ ਚ ਹੈ ਨਾ ਜੀ?
1: ਸਰ ਆਏ ਪਰੰਤੂ ਅਭੀ ਅਭੀ ਜਸਟ ਅਭੀ ਬਾਹਰ ਗਏ ਆਫਿਸ ਤੇ।
0: ਅੱਛਾ ਭਾਈ, ਅੱਛਾ, ਚਲੋ ਭਾਈ।
1: ਫੋਨ ਚੱਲ ਰਹਾ ਥਾ, ਅਭੀ ਆਪਨੇ ਕਿਸੀ ਕੋ ਜੋੜਾ ਥਾ ਨਾ, ਉਨਕਾ ਹੀ ਕਾਲਿੰਗ ਚੱਲ ਰਹੀ ਥੀ ਜਬ ਯਹੀਂ ਥੇ।
0: ਅੱਛਾ, ਓ ਹਾਂ, ਠੀਕ ਹੈ ਬੇਟਾ, ਜਾਣ ਦੋ ਤਾਂ ਭਾਈ, ਮੈਂ ਜੋੜਾ। ਅੱਛਾ ਠੀਕ ਹੈ, ਪਰਮਜੀਤ ਸਿੰਘ ਬਾਗਾ ਪੁਰਾਣਾ ਜੀ ਨੂੰ।
1: ਹਾਂਜੀ ਸਰ,
0: ਹੋ ਗਈ ਬੇਟਾ ਬਾਤ?
1: ਹਾਂਜੀ ਹੋ ਗਈ। ਉਨਕਾ ਮੈਂ ਯੂਟਿਊਬ ਪੇ ਇੱਕ ਲਿੰਕ ਔਰ ਡਾਲੂੰਗੀ, ਉਸਕੋ ਆਪ ਇੱਕ ਵਾਰ ਸਬਸਕ੍ਰਾਈਬ ਕਰ ਦੇਣਾ, ਯਹ ਹਮਾਰੇ ਚੈਨਲ ਕਾ ਹੈ ਜੋ ਆਗੇ ਤੱਕ ਜਾ ਰਹਾ ਹੈ।
0: ठीक है बेटा, तू मुझे मुझे पा देना, फिर मैं कर दूं, ठीक है ना?
1: हाँ जी।